0: ਤਰ੍ਹਾਂ ਰਾਜਸਥਾਨ ਮੇ ਵਿਵਾਹ ਜਦ ਮਾਹੌਲ ਹੋਵੇ ਤਾਂ ਵਿਣ ਸਮੇਂ ਵੀ ਹਰ ਰਸਮ ਰਸਾਕੇ ਕੋਈ ਨਾ ਕੋਈ ਲੋਕ ਗੀਤ ਜੋ ਹੈ ਵਹਿ ਜੋੜਾ ਰਹੇ। ਆਪਣੇ ਸ੍ਰੋਤਾਓ ਨੇ ਆਪ ਬਤਾਓ ਕਿ ਵਿਵਾਹ ਸਮਾਰੋਹ ਮੇ ਕੌਣ ਕੌਣ ਸਾ ਪ੍ਰਮੁੱਖ ਲੋਕ ਗੀਤ ਜਿਕਾ ਹੈ ਵਹਿ ਗਾਇਆ ਜਾਵੇ।
1: ਵਿਵਾਹ ਗੀਤ ਜੇ ਆਪਣੇ ਪੀਠੀ ਹਲਦੀ ਬੰਨਾ ਬੰਨੀ ਆਪਣੇ ਤੋਂ ਸ਼ੁਰੂਆਤ ਲੱਗ ਵਿਦਾਈ ਤੱਕ ਓਲਿਓ ਤੱਕ ਗਾਵੇ ਸੀਠਣੇ ਗਾਵੇ ਕਾਂਕਣ ਡੋਰੜਾ ਹਥਲੇਵਾ ਵੇ ਸਭ ਤੋਂ ਬਣਾ ਮੈਂ ਜੇ ਪੀਠੀ ਗੀਤ ਹੈ ਮੈਂ ਉਪਟਨ ਲਗਾਤਾਰ ਲਗਾਤਾਰ ਗੀਤ ਗਾਵੇ ਬੰਨਾ ਬੰਨੀ ਦਾ ਗੀਤ ਗਾਵੇ ਜਨ ਮੈਂ ਬਹੁਤ ਸੁੰਦਰ ਸਾ ਗੀਤ ਹੈ ਕਿ ਬੇਵਰ ਭਾਬੀ ਸੰਗ ਯੂ ਨੀ ਕਿ ਸਿਰਫ ਬੰਨਾ ਬੰਨੀ ਹੀ ਮੇਨ ਵੇਵੇ ਵਟੇ ਵਟੇ ਆਪਣੇ ਦੇਵਰ ਭਾਬੀ ਰੋ ਵੀ ਪ੍ਰੇਮ ਵੇਵੇ ਆਪਣੇ ਮਾਤਾ ਪਿਤਾ ਰੋ ਵੀ ਵੇ ਕਚਾ ਬਾਈਸਾ ਲਾਡਕਾ ਗਣਾ ਛੋਟੀ ਛੋਟੀ ਹੈ ਕਿ ਚਿੜਕੋਲੀ ਬਹੁਤ ਸੁੰਦਰ।

0: ਆਪਣਾ ਲੋਕ ਗੀਤਾਂ ਦੀ ਮਧੁਰ ਗੁੰਜ ਆਪਣੇ ਪਰੰਪਰਾਵਾਂ ਦੀ ਅਮਿਟ ਛਾਪ ਹੈ, ਇਤਿਹਾਸ ਦੀ ਅਮਿਟ ਕਹਾਣੀਆਂ ਹੈ, ਆਪਣੀ ਵਿਵਿਧਤਾ ਦੀ ਸਭ ਤੋਂ ਵੱਡੀ ਪਹਿਚਾਣ ਹੈ ਆਪਣਾ ਲੋਕ ਗੀਤ। ਤੋ ਆਜ ਰਹੇ ਵਿਸ਼ੇਸ਼ ਕਾਰਜਕ੍ਰਮ ਮੈਂ ਆਪਣੇ ਸਕੇ ਦੋ ਸਖੀਆਂ ਆਰਾਧਨਾ ਜੋਸ਼ੀ ਔਰ ਪੂਨਮ ਦੇਵੜਾ ਇਹਨੇ ਪ੍ਰਸਤੁਤੀ ਸੰਯੋਜਨੋ ਮਨੀਸ਼ ਸੋਲੰਕੀ
1: ਔਰ ਅੱਜ ਦੇ ਕਾਰਜਕ੍ਰਮ ਮੈਂ ਐਸਪੀਟੀ ਪਰ ਆਪਣਾ ਸਹਿਯੋਗ ਕਰ ਰਿਹਾ ਵਿਕਰਮ ਸਿੰਘ ਭਾਟੀ ਔਰ ਦਿਲੀਪ ਸਿੰਘ ਪਰਮਾਰ, ਐਫ ਐਮ ਸੋ ਸਹਿਯੋਗ ਮਿਲੀ ਰਹੋ ਸੀ ਐਲ ਸੋਨੀ ਰੋ ਔਰ ਕੰਟਰੋਲ ਰੂਮ ਮੈਂ ਪ੍ਰਵੀਨ ਕੁਮਾਰ ਆਪਣੇ ਸਹਿਯੋਗ ਕਰ ਰਿਹਾ ਹਾਂ ਔਰ ਕੰਸੋਲ ਪਰ ਆਪਣੇ ਮਿੱਠਾ ਮਿੱਠਾ ਗੀਤ ਸੁਣਾ ਰਿਹਾ ਹਾਂ ਪ੍ਰਭਾ ਵਿਆਸ।
2: ਬਿਲਕੁਲ, ਤੋ ਇੰਡਰੇ ਸਾਗੇ ਆਪ ਸੁਲੇਵਾ ਸੀ
0: ਚਾਲਾ ਰਾਮ ਰਾਮ।